0: ਇੱਧਰ ਹੀ ਯਾਰ, ਧਿਆਨ ਨਾਲ ਸੁਣੋ ਮੈਨੂੰ, ਧਿਆਨ ਨਾਲ ਦੇਖੋ ਤਾਂ ਕਹਿ ਨਹੀਂ ਸਕਦੀ ਇਹੀ। ਹਾਂਜੀ
1: ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਤੁਹਾਡੇ ਨਾਲ। ਔਰ ਅੱਜ ਜਿਹੜੀ ਫਿਲਮ ਦੇ ਬਾਰੇ ਆਪਾਂ ਗੱਲ

0: ਸੋਹਣੇ ਹੋ ਕਿੱਦਾਂ ਦੀ ਗੱਲ ਚੱਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ 7:25 ਹੋ ਚੁੱਕੇ ਹੈ ਥੈਂਕ ਯੂ ਸੋ ਮਚ ਆਲ ਆਫ ਯੂ ਆਪ ਸਭ ਕੇ ਮੈਸੇਜਸ ਕੇ ਲੀਏ ਔਰ ਬਾਤ ਕਰ ਰਹੇ ਹੈ ਜੀਤ ਫਿਲਮ ਕੇ ਬਾਰੇ ਮੇਂ ਸੋ ਦਿਲ ਕਾ ਕਿਆ ਕਰੇ ਸਾਹਿਬ ਨੇ ਸੁਰ ਮੈਂ ਆ ਫਲੋ ਫਲੋ ਮੈਂ ਗਾਣੇ ਲੱਗੀ ਥੀ ਫਿਰ ਮੈਨੇ ਬਦਲ ਦਿਆ ਕਿ ਗਾ ਨਹੀਂ ਪਾਊਂਗੀ ਇਹ ਜੋ ਅਡੈਪਟ ਕੀਆ ਗਿਆ ਥਾ ਇਸਕਾ ਜੋ ਟਿਊਨ ਥਾ ਵੋ ਜੋ ਨੁਸਰਤ ਸਾਹਿਬ ਕੀ ਕਵਾਲੀ ਥੀ ਨਾ ਦਿਲ ਪੇ ਜ਼ਖਮ ਖਾਤੇ ਹੈ ਸੋ ਉਸੇ ਅਡੈਪਟ ਕੀਆ ਥਾ ਕਿ ਜੂਹੀ ਚਾਵਲਾ ਨੇ ਵੀ ਸਾਈਨ ਕੀਆ ਥਾ ਇਸ ਫਿਲਮ ਕੋ ਲੇਕਿਨ ਡੇਟ ਪ੍ਰੋਬਲਮ ਕੀ ਵਜ੍ਹਾ ਸੇ ਉਹਨੇ ਮਨਾ ਕਰ ਦਿਆ ਐਂਡ ਓਕੇ ਸੋ ਕੋਇੰਸੀਡੈਂਸ ਐਸਾ ਰਹਾ ਕਿ ਕਰਿਸ਼ਮਾ ਕਪੂਰ ਕੇ ਜੋ ਪੇਰੈਂਟਸ ਓਕੇ ਰਣਧੀਰ ਕਪੂਰ ਐਂਡ ਬਬੀਤਾ ਉਹਨੇ 1972 ਮੇਂ ਇੱਕ ਫਿਲਮ ਮੇਂ ਕਾਮ ਕੀਆ ਥਾ ਦੋਨੋਂ ਨੇ ਜਿਸਕਾ ਟਾਈਟਲ ਥਾ ਜੀਤ ਫਿਰ 24 ਸਾਲ ਬਾਅਦ ਆਈ ਗੈਸ ਮੇਰਾ ਮੈਥਸ ਅਗਰ ਸਹੀ ਹੈ ਤਾਂ 24 ਸਾਲ ਬਾਅਦ ਉਹਨੇ ਕਰਿਸ਼ਮਾ ਕਪੂਰ ਨੇ ਸੇਮ ਟਾਈਟਲ ਕੇ ਅੰਡਰ ਜੋ ਥਾ ਵੋ ਫਿਲਮ ਮੇਂ ਕਾਮ ਕੀਆ ਅਬ ਬਾਤ ਕਰਤੇ ਹੈ ਸਨੀ ਦਿਓਲ ਕੇ ਘਰ ਕੀ ਜੋ ਸ਼ੂਟ ਕੀਆ ਗਿਆ ਥਾ ਜਹਾਂ ਪਰ ਵੋ ਇੱਕ ਕੰਸਟਰਕਸ਼ਨ ਵਾਲੀ ਬਿਲਡਿੰਗ ਥੀ ਅੰਡਰ ਕੰਸਟਰਕਸ਼ਨ ਵਾਲੀ ਬਿਲਡਿੰਗ ਥੀ ਜੋ ਕਿ 10th ਫਲੋਰ ਵੀ ਥੀ ਅਬ ਉਸਮੇ ਕਿਆ ਥਾ ਕਿ ਲਿਫਟ ਤੋ ਥੀ ਨਹੀਂ ਤੋ ਜਿਤਨਾ ਵੀ ਕਰੂ ਥਾ ਜਿਤਨੇ ਵੀ ਲੋਕ ਥੇ ਹਰ ਰੋਜ਼ ਉਨਕੋ ਊਪਰ ਸੀੜੀਓ ਪੇ ਚੜ ਕੇ ਜਾਣਾ ਪੜਤਾ ਥਾ ਕਿਉਂਕਿ ਲਿਫਟ ਨਹੀਂ ਥੀ ਇਸਕੀ ਵਜ੍ਹਾ ਸੇ ਵਹਾਂ ਪੇ ਸ਼ੂਟ ਵੀ ਹੋਤਾ ਥਾ ਐਂਡ ਬਹੁਤ ਹੀ ਇੰਟਰਸਟਿੰਗ ਬਾਤ ਇਹ ਥੀ ਕਿ ਆਲੋਕ ਨਾਥ ਜਿਨ੍ਹੋਂਨੇ ਕਰਿਸ਼ਮਾ ਕਪੂਰ ਕੇ ਪਾਪਾ ਕਾ ਕਿਰਦਾਰ ਨਿਭਾਇਆ ਥਾ ਔਰ ਕਰਿਸ਼ਮਾ ਕਪੂਰ ਕਾ ਜੋ ਯੂ ਨੋ ਲਵ ਇੰਟਰਸਟ ਥਾ ਵੋ ਕੌਣ ਥਾ ਇਸ ਮੇਂ ਸਨੀ ਦਿਓਲ ਸਨੀ ਦਿਓਲ ਔਰ ਆਲੋਕ ਨਾਥ ਯਾਨੀ ਕਿ ਕਰਿਸ਼ਮਾ ਕਪੂਰ ਕੇ ਪਾਪਾ ਕੀ ਏਜ ਸੇਮ ਹੀ ਥੀ ਸਹੀ ਹੈ ਯਾਰ ਸੁਣਦੇ ਰਹੋ ਰੇਡੀਓ ਓਲਿਵ ਗੌਰ ਕੇ ਦਿਨੋਂ ਜੀ ਓ ਬਿੰਦਾਸ ਵਾਪਸ ਲੌਟ ਗਿਆ ਔਰ ਵੀ ਬਹੁਤ ਸਾਰੀ ਬਾਤਾਂ ਕਰਾਂਗੇ ਰਿਐਲਿਟੀ ਚੈੱਕ ਹੋਗਾ ਔਰ ਨੇਮ ਗੇਮ ਵੀ ਹੋਗਾ
1: ਅਬ ਸੁਣੀਏ

बलियार अब तो क्या हाल है, ठीक हो, खुश हो, खुश रहा करो यार। ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਮਾਹੌਲ